ਹਾਂਜੀ ਛੇ ਵੱਜ ਕੇ 27 ਮਿੰਟ 45 ਸੈਕਿੰਡ ਸਟੂਡੀਓ ਦੀ ਘੜੀ ਪੇ ਹੋ ਚੁੱਕੇ ਸੋਚਦੀ ਹੂੰ।

0: ਹਾਂਜੀ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਆਪਕੇ ਸਾਥ। ਅਬ ਸਿਮਰਨ ਕੌਰ ਕੇ ਯਹਾਂ ਸੇ ਗਲਤੀ ਮਾਨੇ ਗੜਾ ਹੀ ਮਚ ਗਿਆ ਹੈ। ਔਰ ਇੱਕ ਚੀਜ਼ ਯਾਦ ਰੱਖਣਾ,
1: ਹਮ ਤੋ ਤੇਰੇ ਹੀ ਲੀਏ ਥੇ, ਤੇਰੇ ਹੀ ਲੀਏ ਤੋ ਹੈ,
0: ਬਿਲਕੁਲ ਤੇਰੇ ਹੀ ਲੀਏ ਰਹੇਂਗੇ, ਆਜ ਜਿਤਨਾ ਥਾ ਉਤਨਾ ਰਹਿ ਲੀਏ, ਕੱਲ ਸ਼ਾਮ ਕੋ 5 ਵਜੇ ਫਿਰ ਸੇ ਆਗੇ ਰਹਤੀ ਹੂੰ। ਐਂਡ ਕੱਲ ਕਾ ਸ਼ੋ ਬਹੁਤ ਜ਼ਿਆਦਾ ਖਾਸ ਹੋਣੇ ਵਾਲਾ ਹੈ, ਕੱਲ ਇੱਕ ਬਹੁਤ ਹੀ ਸਪੈਸ਼ਲ ਗੈਸਟ ਜੋ ਹੈ ਹਮਾਰੇ ਸ਼ੋ ਪੇ ਹੋਣੇ ਵਾਲੇ ਹੈ। ਸੋ ਅਗਰ ਆਪਨੇ ਹਮਾਰਾ ਸੋਸ਼ਲ ਮੀਡੀਆ ਚੈੱਕ ਕੀਆ ਤਾਂ ਆਪਕੋ ਆਲਰੇਡੀ ਪਤਾ ਲੱਗ ਗਿਆ ਹੋਗਾ, ਨਹੀਂ ਪਤਾ ਹੈ ਤਾਂ ਕੋਈ ਬਾਤ ਨਹੀਂ, ਕੱਲ ਆ ਕੇ ਬਤਾ ਦੂੰਗੀ। ਅਭੀ ਕੇ ਲੀਏ ਜਾ ਰਹੀ ਹੂੰ ਮੈਂ, ਕੱਲ ਸ਼ਾਮ ਕੋ ਮਿਲਦੇ 5 ਵਜੇ। ਸੋ ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਤੇ ਵੱਡੇ ਵਾਲੀ ਸਮਾਈਲ ਰੱਖੋ, ਕਿਸੇ ਦਾ ਦਿਲ ਮਤ ਦੁਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸੋ ਕਿਲੋ। Radio Oli.